ਗਾ ਮੋਇ ਖਮੇ ਵਾ ਫਿਰ ਹੈ ਨਾ ਖਮ ਗਾ ਮੈਨੂੰ ਏ ਨਾ ਨੂਏ ਫਾਹੇ ਹਿੰਦੂ ਕੋਲ ਖੰਗ ਏ ਨਾ ਆ ਮੇ ਦੁੱਤੀ ਬੈ ਮੀ ਹੂੰ ਇੰਤਜ਼ਾਰ ਕੁਰਾਸ਼ੇ।

0: ريحان. شكريا.
1: هذا هيجا مدى هي به نكاجن هامي دي اي ورغي نا هنر تو كوا حق دكي جدا ازار
2: ايزا مي سكول كابتن كي وس ورا هنر ور كوج اي ايزا اي داني سكول كابتن
1: ا ميكا ل هاس پروگرام اگ سكول كابتن گ واك سيمنا لوانو
2: اي مدا مي دو كابتن ا واك دكالن
1: ميكا ل فرصت دنو لبن
2: مي داني فرصت گ بينو كيف كوبا امر حال كينا
3: ਬਾਰੇ ਰੰਗੜ ਅਸਾਂ ਖਾਲ ਕੇ ਨਿੱਤਾ
2: ਆਜਾਨ ਕੇ ਹਾਦੋ ਸਮ ਰੰਗੜ ਅਮਰੋ ਵਾਰ ਬੈਬ ਸਵਾਲ ਉਪਨੀ ਗੇ ਅਮਰੋ ਕੋਰਮ
3: ਮਸਲੇ ਨੇ ਹਮ ਕੁਰਮ ਵੀ
2: ਐਵੇਂ ਜਹੀਂ ਕ ਫੱਟਾ ਅਮਰ ਸਕੂਲ ਕੈਪਟਨ ਕ ਬੋ ਮਗੇ ਉਮੀਦ ਕੁਰੇ ਵਣੀ ਕੀ ਹਾ ਹਿਸਾਬ ਕੁ ਫੇਸ਼ਕੇ
3: ਕੁਡੇ ਰਸ ਵਰ ਬੋ ਡੂ ਉਮੀਦ ਹੈ ਸਕੂਲ ਗੇ ਸਮਾ ਗਾ ਮੈਂ ਅਦਾ ਕੁਰਨ ਦੋ ਦੇਨ ਕੀ ਵਾ ਦੇ ਵਾ ਮੁਦਰਿਸ ਨੇ ਮੈਂ ਮਫਗ ਫਰਾਤੁਨ ਲਿਬੇ ਹਿਵਰਾ ਇੱਬਰ ਦਮ ਗੇ ਵਾਰੂ ਗਦ ਕੰ ਫੇਨੁੰ ਹਿਸਾਬੁੰ ਆਲੂ ਗੰਡ ਸਕੂਲ ਕੈਪਟਨ ਕ ਵਾਣੇ ਮੇ ਬੁਣੇ ਹਿਤ ਗਾ ਵਰ ਬਾਰੂ ਗਦ ਅਸਮੇ ਕੰਡੇ ਲਿੰ ਦੇਨ ਸਕੂਲ ਕੈਪਟਨ ਕੰ ਹਾਸਲ ਕੁਰੇਵਣੀਮ ਮਿਹਾ ਹਿਸਾਬ ਵਾਸਲ ਕੋਦ ਦੇਨ ਮਸਕੇ ਕੋਦ ਦੇ ਵੇਮਹਾ ਫਰਾਤ ਕਵਰ

0: يعني كين هي يوسف عليه السلام جل دي شك بس نين الله سبحانه وتعالى هريها كما كلدو وانت اكلانغي كم كم بس كون جي لفظ كور وارس كلانغي اكلانغي كما كان اراده كور واه نما ان كما واش ام كما بده مي جي ترى ارغون مي مي دنيا جي نظر غاوس يوسف عليه السلام كي كوري كما هدان ابامي هم مسك كور مونتيا ehnamas aziz misr zulekha ge firmi ha ebbas vefa oti yusuf ge far kushe nikkama emima yusuf ge far denku veriya kan hadav jallani kihine hiye mimat salaga aslo ahak dakkamu danname kalum me liuwani yusuf alaihi salam midenne uli zulekha ge firmi ha aziz misr ki kuncha kunu libe befleke ehnuni ekalege faane ki ame anghenunge kari diwa nukule digenwa behuleke e kujjaku nudibeka man isara korwaba e qur'anuga e bote aisa asa an yamfa'na e ballawage bagutu zulekha dannawna asa an yamfa'na anattakhitu walada tiwam mi huna faida kora kujjege gotuga mi kujja wedane nuuni tiwam dariyegge gotuga mi na mi kujja bala bodu qurani e ma algon menne e hagigatu ge enge e ekalefani kujje ਉਹ ਤਾਂ ਬੇਫਲਕ ਲਿਵੜਾ ਨੂੰ ਗੰਨਵਾ ਬੇਫਲਕ ਦੈਂ ਇਹ ਮੇ ਮਾ ਮਿਵਾ ਕੋ ਚਕੀ ਕੋਮਵੇ ਜ਼ਾਤਕ ਇਕਲੇ ਫਾਨ ਮੇ ਹੁੰਨਣੀ ਆਂਬੀ ਦਸ਼ੂ ਵੇਫੇ ਅਗੋਨ ਮੇ ਮਿਕਿਆ ਵਹੀਂ ਇਹ ਇਹਨਾ ਮਜਬੂਰ ਇਕਲੇ ਫਾਨ ਮਜਬੂਰ ਵੜਾ ਨਵਾ ਆਂਬੀ ਮਿਹ ਰੋਹੇ ਗੋਤ ਕੰਤ ਕੁਰਾ ਦੈਂ ਮੇ ਮਾ ਇਹ ਗੋਤੂ ਕੇ ਮਤੀਂ ਯੂਸਫ ਅਲੈਹਿਸ ਸਲਾਮ ਜਲਫ ਫੋਨੂਮਾ ਜ਼ੁਲੇਖਾ ਬੇਲੂ ਵਾਨੀ ਇਹ zulega ebbas nu e na ge jari ma ge na ge kushe kamaka eiden duniye ge ada kushe kofa komme mi kuse kitemme boda ekam faalo ge ndekam ga ves ekam itura fu nuwa baya ku hama ule daane e gotu ge matin zulega ves ei inkaru korani ehme ma ekaleg faanu ge kushe kamad deki zule me yusuf ge faanu ge kushe kamad deki zulega mi edeni yusuf ge me zulega ge filmi ha ge kibai aziz misr ge kibai yusuf ge jala fonu alam komme gotus mi গতুকে মাতি ইউসুফ আলাইহিস সালাম জালা মি ফোনো আলেউনি ইয়া একুগে আল্লাহ সুবহানাহু ওয়া তাআলা গে একুরে আল্লাহ সুবহানাহু ওয়া তাআলা ইউসুফ ফানে কুরে বি দুআবেস ইজাবা কুরে উনি
1: আল উস্তাদ মুসানওয়ার আদে মে হাকিকাতুগে ইলমরে বয়ান করবা গতুগে ইউসুফ ফানে কলে ফানুগে হায়া পুরুগা থিম ফাহারে গে মাতি গে বোরে তবে খতে ফিয়াল আলো বাফা ਮਦਨੇ ਚੰਗ ਮਾਣੇ ਕੀ ਕਲੇਫਾਨ ਫੁਰਤਮਾ ਮੇ ਅੱਲਾਹ ਸੁਬਾਨਾ ਵਤਾਲਾ ਕਿਵੈਂ ਬਾਗੇ ਹੋਦੋਂ ਬਦਲੁਗਾ ਵਿਦਾਨੇ ਤਿਮੰਨਾ ਜਲੁਕੇ ਤੇਰਿਤਬਸ ਮਾ ਰੰਗਲੇ ਇਕਮ ਅੱਲਾਹ ਸੁਬਾਨਾ ਵਤਾਲਾ ਕਿਵੈ ਕੋ ਨੋਨੇ ਕਲੇਫਾਨ ਮਦਦੰਗ ਦਵੜਾ ਗਤੇ ਮੇ ਇਬਨ ਅਬਾਸ ਵਿਦਾਲਾ ਫੰਨ ਬਸ ਫੁਰਤਕੇ ਦੈਂ ਕਲੇਫਾਨ ਮੇ ਅਨੇ ਜਲੂਨ ਸਲਾਮ ਬਮਟਕਾ ਕਲੇਫਾਨ ਮੇ ਮੇ ਰਸਕਫਾਨ ਰਾਫੋ ਦਰਵਾ ਮੀਹਾ ਰਸਕਫਾਨ ਮੇ ਕੱਕਾ ਮੀਹਾ ਦੇਮੀ ਹੂੰ ਨਾ ਮੇ ਹੁਵਫਨ ਕਵਾ ਕਿਆ ਦੇ ਨੋ ਫੋ ਮੇ ਮੀਹੂੰ ਬਣਨੀ ਨੋ ਤਕਲੀਫਾਨ ਇਦਾਲਵਾਨੀ ਕਲੇਮੇਂ ਗੋਸ ਕਲੇਮੇਂਗੇ ਰਸਕਫਾਨ ਵਰਿਹੁਗਾ ਤਿਮੰਨੇ ਗਵਾ ਕੇ ਦੰਨਵਾਸ਼ ਤਗੋਤਸ ਕਲੇਫਾਨ ਹੰਦਮ ਫੁਲੇਨੇ ਅੱਲਾਹ ਸੁਬਾਨਾ ਤਾਲਾਗੇ ਬਹੀਆ ਨੋ ਤਕਲ ਕਲਾਂਗੇ ਹੀ ਤਰੀਕਾ ਮੰਗੇ ਦਿਓ ਦੰਨਵਾਕ ਦੇਂ ਅਨੇ ਕਮਾ ਕੀ ਕਲੇਫਾਨ ਮੇ ਇਖਵਤੁਨ ਇਨਕੁਮ ਲਸਾਰਿਕੂਨ ਬਿਫਦਮ ਵਿਦਾਲਵੀ ਬਗੁਤੇ ਹਿੰਦੂਗਾ ਮੀਹੂੰ ਕਲੇਫਾਨ ਦੰਨੇਵੀਏ ene bakkan kuraf kofie adi ene bore kurin ene ge ahakwe soni bakkan kofai ei bumme bunyamin ge wahaka gunu mitanu ge denne ge kale faanu ge me etige teriya yusuf faanu me kale faanu ge me minuba naali labba mi wahaka gunu pahun kiya dene den wahaka kurimara ka gunu netin mi vivahati berunna danna wahaka den awone mi kisa balala re hisabu pesigen yusuf faanu ge haya pulog dem phishiganna ne mulin a marhala ay adekale faan mi anghena tahuge nubaya karum salama bada ga tumattaka jaluge andirikan ikhtiyar kurabani
2: ade mi har algon menna mi wahaka dekeni mi yusuf alaihi salam mi jala vedwadanne not vedwadanne jihunu sabaka meduga faharega vedane hagegatu ges mi duniyega ade algon men bala fiya mi mati fantige mi hunge mi ಹುಣ್ಣ ಮಸತ ಉಗೆ ವಾಹಕ ಬೈ ಫಾರ ದೆಕ್ಕಿ ಮೆಸ್ ಹಿಂ ದಿಮಾವಾ ಗೋಯಿಂ ಎಬ ದಿಮಾವೆ ಮಿ ಮಿತಾಗ ಮಿ ರಷ್ಟಿರೇಗ ಫೆತುರಿ ಫೋತಿ ಮಿಸ್ರುಗೆ ಅಜೀಜ್ ಗೆ ಅಂಬಿಕಂ ಬಲುಣ್ಣ ಯೂಸುಫ್ ಅಲೈಹಿ ಸಲಾಮ ದೆಮೆದುಗ ಕಮಿಂ ಹಿಂಗಿ ವಾಹಕ ಎ ಗುಳಿಗೆ ಕೊರವಣು ತುಹುಮತುಗ ಎ ತುಹುಮತುಂ ಎಕಮಣ ಬರಿಯ ಉಮ ಮೀಸ್ತಕುಂಗೆ ದೂ ಬಂದು ಕೊಲ್ಲಂ ಜಿಹೇತಿ ಏಗೆ ಸವಬೆಗೆ ಗೊತುಗ ಹದಾಫ ವೆಸ್ ಎ ವಾಹಕ ಮತಿ ಮೀಹುಂ ಹಂದಾಣ